0: हंगार
1: अंगार दो मिंद्र कोरी इकार गड़फन रहे रिपीट एरे दिया गड़ती रही हूं आदि बुद्ध दो होके रे मिंदम बार गड़ती रही हूं
0: हंगार
2: हम एक अन्य दिवे ही राज्य क्या डूं
3: मम्मा हिंगा वह मिहेंदा मिहेंदिया मम्मा वह देवे
2: दरफ्ला मागुहुरस कुरन जेहनी काफी ही हो रहा हूं ਹੁਰੀ ਹਾ ਕੁਦਿਮ ਵਸ ਮਗਹੁਰਸ ਕੁਰਨੀ ਕਫੀ ਹੀ ਹੁਰਹੁ ਬਲਾ ਬਲਾ ਦੁਵਾਇ ਚੀ ਵਸ ਤਿਬਿ ਮੜਕੋ ਗੇਨਨ ਨੁੰਦੋ
4: ਮਗਮਚ ਕੀ ਐਮਨਗੇ ਤਨੇ ਕਫੀ ਹੁਰਹੁ ਮਗਹੁਰਸ ਕੁਰਮੋਂ ਮਗ ਬੇਣੁ ਕੁਰਾ ਐਮਨ ਨ ਵਸ ਫਸੇ ਹਵੇ
5: ਰਾਜਿਆ ਰਾਜੇਂ ਬੇਰੁਗੇ ਫੰਨਾਣੁਗੇ ਐਮਨੇ ਫਹੁਗੇ ਮਸਕੇ ਤਕਾ ਦਾਇਰਾਗੇ ਸ਼ੌਗੁਵੇਰੀ ਖਬਰ ਤਕਾਇਕੁ
6: ਫਿਲਮੀ ਦੁਨੀਏ
7: ਸਿਨੇਮਾ ਤਕੂੰ ਸੀਰੀਜ਼ ਤਕੂੰ ਆਦਿ ਫਿਲਮ ਤਕੂੰ
8: ਮੈਂ ਕਮੀ ਗਾਣ ਕੇ ਕੰਨੇ ਕੁਣਵਾਨ
9: ਅਨ ਮਾਫ ਕਰੇ ਕਮਨਾ
10: ਫਰੀ ਕਮਨਾ ਜਾਣਾ ਇਹ ਰੇ ਦੀਵਾਨਾ
5: ਫਿਲਮੀ ਫੰਨਾਨੁਨਾ ਗੁਲੁਹਰੀ ਖਬਰ ਤਾ
11: OTT platform tau ke series taka kuru film taku ge wahakata
12: divai rajye gadu munfu film ge daira ya filmi ekie ki khabar ta genis tinuma
6: filmi duniye
11: honir duho ge menduru kuri 11 kadi fanara
5: engha 741 kilohertz medium wave adi 890 megahertz fm band
11: ha me kani divai rajye gadu
13: दुनिया के हतरु बितु
14: राज्य के उतुरा देखुनु
13: खबरा मालूमात
14: उठ में नेति सविस कडीरु
13: दिवे ही राज्य के आडु
14: एंगा सतरस्ते का 49 किलोहर्ट्ज मीडियम वेव 89 मेगाहर्ट्ज एफएम बैंड
12: ગાડીમ મેંદા મુંગાલીવે દે જેહી મી દિવે રાજ્ય ગાડું